ਬੈ ਮਿਹੰਗ ਗਾਤ ਹੱਕ ਆ ਹਿੰਦੂ ਇਹ ਹੱਕ ਮੀ ਜਾਦੂ ਇੰਹੇ ਤੇ ਬੈ ਮੀਹੁਮ ਬੁਣਨੀ ਹੈ ਯੇ ਅਦੀ ਜਾਦੂ ਹਦਾ ਮੀਹੁਮ ਨੁਦਿਨਵਾ ਹੁੰਟੇ।

0: ਹਿਮ ਭੇਜੇਫਾਵਾ ਮੀਹ ਗਫਰਾ ਤੋਂ ਅਹਿਮ ਮੀਹ ਕਬਾਲੀ ਫਤਰਦਾਨ ਮੁੱਦਤ ਕੀ ਕੋਬਾ
1: ਬਿਹਨੇ ਗੁਮ ਗੇ ਹਤਰ ਦੋਸ ਕੋਰਿੰ ਬਿਹਨੇ ਗੁਮ ਫਹੁ ਹਤਰ ਦੋਹਾ ਹਮੇ ਬਲੀ ਜਹਿ ਫਵਾ ਮੀਹ ਗਫਰਾ ਤੋਂ ਅਹਿਮ ਮੀਹ ਹੋਣਾ ਬਲੀ ਫਤਰ ਮੁਗੇ ਫੁਰਸਤ ਹੋਵੇ
2: ਹਿਮ ਬਿਹ ਗੇ ਅਲਾਮਤ ਫਣੀ ਜਨਮ ਲਸਨ ਕੁਰਬਾ ਸਹੀ ਫਰਵਾ ਹੋਦਵਾ
3: ತ್ಯಬೆಫ್ಲುಂಗೆ ದೀನಿ ಹೇಲುಂತಿರುಕಂ ಇತುರು ಕೊದ್ದನಿ ನುವದಿಹಮಿ ಘಾಟ್ಸ್ ದೀನುಗೆ ಆಡು
4: ಕಾಡಿಂಗ್ ಹೆಂದನು ಆಗಡಿತಿರಿ ಎಸ್ಮಿನೆಟ್ ಮೀ ದೀನುಗೆ

ਅਲੇਗ ਫਾਨ ਵਿਦਾਲ ਵਾਸ਼ ਤਿਬੈ ਮੇਹੁਨ ਸ਼ਰੀ ਕੁਕੁਰਾ ਫਰਾਇ ਤਗ ਤਰੇਗਾ ਨਿਤੁਮ ਗ ਤਰੇ ਖਲਕ ਤਕੁੰ ਅਲੰ ਫਦਾ ਦਿੰਗ ਅਲੁੰ ਏ ਖਲਕ ਤਕੁੰ ਅਯਾਦ ਕੁਰਾ ਮੀਹ ਕੁਵੇ ਹਿਜੇ ਖਲੇਗ ਫਾਨ ਵਿਦਾਲ ਵਾਸ਼ ਨਿਤੁਮ ਗ ਤਰੇ ਖਲਕ ਤਕੁੰ ਅਲੰ ਫਦਵਾ ਦਿੰਗ ਅਲੁੰ ਏ ਖਲਕ ਤਕੁੰ ਅਯਾਦ ਕੁਰਵਨੀ ਅੱਲਾਹ ਫਹ ਤਿਬੈ ਮੇਹੁਨ ਈਮਾਂ ਕਮ ਇਕਿ ਬਾਵ ਗੰਨਨੀ ਖੁੰ ਫਦੇ ਕੁੰ ਹਿਜੇ।

ਭਾਵੇਂ ਦੁਹਦਾਗਿਨ ਦੁੱਖ ਬੁਣਾ ਮੀਹੂੰ ਬਯਾ ਮੈਂ ਦੁਹ ਹੀ ਕੁਰਨੀ ਕੀ ਕੇ ਹੈ ਯੇ ਹਮ ਅਕਸ਼ਵਰੂੰ ਅੱਲਾਹ ਹੀ ਮੀ ਸਗੁੰਗੇ ਮੱਚ ਫਗਲੁ ਅੰਤ ਵਿਰ ਰਸ ਕਲਾਂਗੇ ਕੰ ਕਸ਼ਵਰੇ ਇਹ ਨਿਕਮਕੋ ਏਵਰੇਂ ਕੁਰੇ ਗਿਨ ਮੀਹੂੰ ਸ਼ੁਕਰੇਂ ਨੁਕੁਰੇ ਤੇ।

ਫਾਹੇ ਤੇ ਬੈ ਮੀਹੂੰ ਫੁਰਗਸ ਦੀ ਫਿਰ ਮਦਨਾਸ਼ ਫਾਹੇ ਤੇ ਬੈ ਮੀਹੂੰ ਗੇ ਖਿਬਯਕੁੰ ਉਜੂਰਕ ਥਿਮੰ ਖਲੇ ਫਾਨੁ ਇਧ ਵਡੇ ਨੁਗਨਵ ਮੇ ਥਿਮੰ ਖਲੇ ਫਾਨੁ ਗੇ ਉਜੂਰ ਅੱਲਾਹ ਗੇ ਹਜ਼ਰਤ ਗਾ ਮੈਨਵੀ ਨੁਏ ਅਦੀ ਥਿਮੰ ਖਲੇ ਫਾਨ ਅਮੁਰ ਕੁਰਵਾ ਫਾ ਵਨੀ ਥਿਮੰ ਖਲੇ ਫਾਨ ਮੁਸਲਿਮੁੰ ਗੇ ਤੇਰੇ ਮੁਮਸ਼ੇ

0: දීනී හේලුම් තෙරිකන් ඉතුරු කොද්දනී නුවදිහ මෙගහර්ට්ස් දීනුගේ අඩු
1: දුනියවී තිරිවුළුම්ගේ උපාවරිකමා සුවරුගේගේ මතිවරි නිර්මත වාසිල්වුමා
2: සාලිහන්ගේ පකීචා
1: අලුකම්ගේ රීති ආදතකා අහ්ලාවගේ මතිවරි සිපත ලිපිගතුමා
2: සාලිහන්ගේ පකීචා
1: ਮੈਂ ਰਸੂਲਾ ਕੇ ਸੁਨਤ ਕੇ ਮੱਚਾ ਇਮਾਮੁ ਨਵਵੀ ਰਹਿਮਹੁਲਲਾਹ ਲਿਉਬਾਫਾਵਾ ਰਿਆਲੁ ਸੋਲਹੀਨ ਮਿਫੁਤੁਗੇ ਬਾਬ ਤਕੁਗੇ ਸ਼ਰਹੈਨ
3: ਹਿੰਦੁਨੁ ਦਜਾਨ ਦੇ ਵਾਹ ਕੇ ਦੇ ਵੇਕਮ ਹਵੀਰ ਵਿਰ ਸਬੇਬ ਕਦੁਨ ਇਕਮੁਗੇ ਬਿਰਵਰਕਮ ਸਿਕੁੰਡੀਆਂ ਐ ਨੇਗਿਫਾਵਾ ਤਸਵਰ ਫਿਲਾ ਨੁਦਾਕ ਨਬੀਆ ਸੱਲੱਲਾਹੁ ਅਲੈਹਿ ਵਸੱਲਮ ਐਂਗੇ ਵਡਾ ਗੇ ਸਵਾਲ ਕਰਨ ਤਿਬੇ ਕਦੁਨ ਕਿਹਨੇ ਤੋਏ
1: ਅਲੁਕਮ ਕੇ ਆਦਤਕਾ ਅਗੀਦਾਯਾ ਰੀਤੀ ਅਖਲਾਕ ਕੇ ਮਤਿਵਰੀ ਅਗੁਹਰੀ ਇਤ ਫਿਲਾਵਲਤਕੇ
4: ਇਸਨਾਮ ਦੀਨੁਗਾ ਅੱਲਾਹ ਸੁਬਾਨ ਵਤਾਲ ਵਰ ਬੋੜਾ ਮੇ ਬਾਰ ਵਲਵਣੀ ਅੱਲਾਹਾਂ ਇਕਨ ਅਲੁਕਾਂ ਕੁਰਮਾ ਸ਼ੀਰੁਕ ਨੁਕੁਰਮਾਂ ਅੰਗਾ ਵਫਾ ਦੇ ਮਿਆਂਗਾ ਵਣੀ ਇਮਮੇ ਹਾ ਮੇ ਸਕੁੰ ਇਬਾਵੰਤ ਬੈਗੇ ਗੋਤ ਗਵਮਾ
1: ਆਦਿਤ ਦੁਹਾ ਬੁਦ ਦੁਹੁਗੇ ਮਿੰਦੁਰ ਦੇਚ ਹਾਇਰ ਰਿਪੀਟ ਹੋਮ ਅਦੀ ਬੁਰਾਸਤ ਦੁਹੁਗੇ ਹਿੰਦੁਨੁ ਅੱਗੜਿ ਤਿਰੀ ਹੁ ਅਦੀ ਅੰਗਾਰ ਅਦੀ ਹੁਕੁਰ ਦੁਹੁਗੇ ਰੇਗੰਡੋ ਦਿਹਗੜਿ ਤਿਰੀ ਹੁ ನೋದಿ ಹಮೆ ಘಾಟ್ಸ್ ದೀನು
5: ಕಡೆ ರೇಗಂಡು ಎಕಾರ ಕಡೆ ಫನರ ಮಿನಿಟ್ ಮೀ ದೀನು ಗಾಡು
6: ರನ್ ಸೊಫಾ ರನ್ ಸೊಫಾ

0: ਹਿਮ ਭੇਜਿਫਾਵਾ ਮੀਹ ਗਫਰਾ ਤੋਂ ਅਹਿਮ ਮੀਹ ਕਬਾਲੀ ਫਤਰਦਾਨ ਮੁੱਦਤ ਕੀ ਕੋਬਾ
1: ਬਿਹਨੇ ਗੁਮ ਗੇ ਹਤਰ ਦੋਸ ਕੋਰਿੰ ਬਿਹਨੇ ਗੁਮ ਫਹੁ ਹਤਰ ਦੋਹਾ ਹਮੇ ਬਲੀ ਜਹਿ ਫਵਾ ਮੀਹ ਗਫਰਾ ਤੋਂ ਅਹਿਮ ਮੀਹ ਹੋਣਾ ਬਲੀ ਫਤਰ ਮੁਗੇ ਫੁਰਸਤ ਹੋਵੇ
2: ਹਿਮ ਬਿਹਿ ਗੇ ਅਲਾਮਤ ਫਣਿ ਜਨਮ ਲਸਨ ਕੁਰਬਾ ਸਹੀ ਫਰਵਾ ਹੋਦਵਾ